0: ਬਰਸਾਤ ਦੇ ਮੌਸਮ ਹੋਵੇ ਚਾਹੇ ਗਰਮੀਆਂ ਦੇ ਮੌਸਮ ਹੈ, ਹੜਿਆਂ ਜਿਹੜਾ ਪਸ਼ੂ ਧਨ ਹੈ ਅਤੇ ਨਾ ਜੋ ਕਾਫੀ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ।
1: ਜੀ
0: ਦੇਖਾ
1: ਹਾਂ ਜੀ,
0: ਜੀ
1: ਫਿਰ ਛਾਇਆਦਾਰ ਕਨ
0: ਹਾਂ,
1: ਹਵਾਦਾਰ ਜਗ੍ਹਾ 'ਚ ਰੱਖਣਾ ਚਾਹੀਦਾ,
0: ਬਿਲਕੁਲ ਬਿਲਕੁਲ। ਇਸ ਗਰਮੀਆਂ ਦੇ ਮੌਸਮ 'ਚ
1: ਠੰਡਾ ਠੰਡਾ ਪਾਣੀ ਪਿਲਾਉਣਾ
0: ਠੰਡਾ
1: ਚਾਹੀਦਾ।
0: ਠੰਡਾ ਪਾਣੀ ਹੈ, ਸੋਗੀ ਸੋਗੀ ਜਿਹੜਾ ਸਹਿਤੀ ਨੇ ਉਹ ਛਾਇਆ ਦਾ ਪ੍ਰਬੰਧਨ ਵੀ ਤੁਸਾਂ ਕਰਨਾ ਕਹਿੰਦਾ। ਐਸਾ ਨਹੀਂ ਹੈ ਕਿ ਜਿੱਥੋਂ ਵੱਜਿਆ ਡੰਗਰ ਅਤੇ ਤੁਸੀਂ ਵੱਜਿਆ ਰਹਿਣਾ ਨਾ ਜੀ, ਇਸ ਮਾਏ ਭਰ ਤੁਸੀਂ ਉਹ ਹਲਕੀ ਧੁੱਪ ਵੀ ਦੱਸਣੀ ਕਹਿੰਦਾ ਸੋਗੀ ਸੋਗੀ। ਐਸੇ
1: ਜ਼ਿਆਦਾ ਗਰਮੀ ਹੋਵੇ ਤਾਂ ਲੂ ਨਾ ਲੱਗੇ
0: ਹਾਂ
1: ਤਾਂ ਠੰਡਾ ਪਾਣੀ ਪਿਆ ਜਾਂਦਾ।
0: ਜੀ,
1: ਹਾਂਜੀ,
0: ਐਸੇ ਪ੍ਰਬੰਧਨ ਕਰਨੇ ਤਾਂ ਕਿ ਕਿਸੇ ਪ੍ਰਕਾਰ ਦੀ ਤਿੰਨੇ ਲੂ ਇਤਿਆਦੀ ਨਾ ਲੱਗਣ। ਜੀਆਂ ਆਹਾਂ ਆਪਣਾ ਪ੍ਰਬੰਧਨ ਕਰਦੇ ਨਾ ਜੀ, ਪੱਖਾ ਲਗਾਉਂਦੇ ਘਰ ਹੈ ਨਾ ਜੀ, ਠੰਡਾ ਠੰਡਾ ਪਾਣੀ ਪੀਂਦੇ, ਕਈ ਪ੍ਰਕਾਰ ਦੇ ਆਹਾਂ ਫਲਾਂ ਦਾ ਨਾ ਜੀ ਠੰਡੇ ਠੰਡਿਆਂ ਲੁਹਾਣੇ ਖਾਧੇ ਹੈ ਨਾ ਜੀ,
1: ਹਾਂਜੀ,
0: ਖਰਬੂਜ਼ਿਆਂ ਖਾਧੇ। ਤਾਂ ਐਸੀ ਕੋਸ਼ਿਸ਼ ਕਰਨੀ ਕਿ ਡੰਗਰੇ ਵੀ ਐਸਾ ਖਾਣ ਪਾਣ ਰੱਖਣਾ ਕਿ ਤੁਸੀਂ ਕਿਸੇ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵਾਂ, ਕਿਉਂਕਿ ਜਲੂ ਵੀ ਡੰਗਰੇ ਕਿਸੇ ਪ੍ਰਕਾਰ ਦੀ ਸਮੱਸਿਆ ਆਉਂਦੀ ਹੈ ਤਾਂ ਭਾਈ ਇਹ ਪਲਕ ਜੋ ਤਾਂ ਤੁਹਾਨੂੰ ਪਤਾ ਤਿਸ 'ਤੇ ਜ਼ਿਆਦਾ ਹੁੰਦੀ, ਕਿਉਂਕਿ ਜਲੂ ਡੰਗਰ ਬਿਮਾਰ ਹੋਈ ਹੈ ਤਾਂ ਜੀਆਂ ਗਾਈ ਮੈਂ ਹੀ ਹਨ, ਦੁੱਧ ਉਤਪਾਦਨ ਦੀ ਕਸਮਤਾ ਕਿਤਨੀ ਘਟੀ ਜਾਂਦੀ, ਜਿਹਨਾਂ ਦੁੱਧ ਬੰਨ ਹੀ ਲਗਾਏ ਹੁੰਦੇ ਤਾਂ ਫਿਰ ਸਾਰੇ ਨਾ ਕਰਨਾ ਪਾਉਣੀ, ਆਰਥਿਕੀ ਵੀ ਕਮਜ਼ੋਰ ਹੋਣੀ ਕਿ ਨਾ, ਕਈ ਪ੍ਰਕਾਰ ਦੀਆਂ ਹੋਰ ਜਿਹਨਾਂ ਉੱਪਰ ਖਰਚ ਜਿਹੜਾ ਹੋਣਾ, ਦਵਾਈ ਬੂਟੀਆਂ ਭਰ ਆਉਣਾ ਜੀ, ਸਹਿ ਅਲੱਗ। ਤਾਂ ਇਹ
1: ਬੁਆ
0: ਮੌਸਮ
1: ਗੱਲ ਹੈ
0: ਜਿਹੜਾ,
1: ਕਿ ਸੰਤੁਲਿਤ ਆਹਾਰ ਜੀ, ਹਰਾ
0: ਹਾਂ
1: ਚਾਰਾ ਦੇਣਾ
0: ਬਿਲਕੁਲ
1: ਚਾਹੀਦਾ,
0: ਬਿਲਕੁਲ
1: ਖਾਣਾ
0: ਬਿਲਕੁਲ
1: ਅੱਛਾ ਦਿੰਗੇ ਤਾਂ ਜ਼ਿਆਦਾ ਪ੍ਰੋਬਲਮ ਮੁਸ਼ਕਿਲਾਂ ਤਾਂ ਨਹੀਂ ਆਉਣੀਆਂ।
0: ਬਿਲਕੁਲ, ਤਾਂ ਗਲਾਣੇ ਦਾ ਮਤਲਬ ਇਹੀ ਹੈ ਕਿ ਜਿਹੜਾ ਗਰਮੀਆਂ ਦਾ ਮੌਸਮ ਹੈ ਨਾ ਜੀ, ਜਿਹੀਆਂ ਆਹਾਂ ਕੋਸ਼ਿਸ਼ ਕਰਦੇ ਕਿ ਹਾੜਾ ਸਵਾਸਥ ਠੀਕ ਰਹਿ, ਤੀਆਂ ਐਸੀਆਂ ਕੋਸ਼ਿਸ਼ਾਂ ਕਰਨੀਆਂ ਨੇ ਕਿ ਹਾੜਿਆਂ ਡੰਗਰਾਂ ਦਾ ਸਵਾਸਥ ਵੀ ਜਿਹੜਾ ਸੈ ਠੀਕ ਰਹਿ, ਹੈ ਨਾ ਜੀ।
1: ਦੂਏ ਜਿਹਨਾਂ ਵੱਲ ਪਸ਼ੂ ਧਨ ਰੱਖਿਆ ਕਰਨੇ, ਛੱਤ ਨਹੀਂ ਪਈ ਉਸ ਹੈ, ਛੱਤਾਂ ਉਸ ਜਗ੍ਹਾ ਘਾਹ ਜਾਂ ਫਿਰ ਟਾਟ ਦਾ ਪਰਦਾ ਪਾਈ ਕੇ ਪਾਈ ਸਕਦੇ ਹਨ, ਕਹਿੰਦੇ ਪਾਣੀ ਵੀ ਉਸ ਪਰ ਛਿੜਕੀ ਸਕਦੇ ਹਨ
0: ਤੇ
1: ਕਿ ਛੱਤਾਂ ਦੀ ਗਰਮੀ ਘੱਟ ਹੋ ਜਾਂਦੀ।
0: ਬਿਲਕੁਲ ਬਿਲਕੁਲ ਸਹੀ ਨਾ ਗਲਾ ਦੇ ਜੀ, ਕਿ ਐਸੇ ਪ੍ਰਯਾਸ ਕਰਨੇ ਨੇ ਕਿ ਦੇਖਾ ਸੁਵਿਧਾ ਹੋਵੇ, ਡੰਗਰ ਬਛੂਏ ਵੀ ਸੁਵਿਧਾ ਹੋਵੇ। ਕਹਿੰਦਾ ਇਸ ਦੇ ਸੋਗੀ ਸੋਗੀ ਜਿਵੇਂ ਕਿ ਹੁਣ ਆਉਣੇ ਵਾਲਾ ਟਾਈਮ ਜਿਹੜਾ ਸਾ ਬਰਸਾਤੀ ਦਾ ਹੈ, ਹੈ ਨਾ ਜੀ, ਤਾਂ ਬਰਸਾਤੀ ਵਿੱਚ ਇੱਕ ਪ੍ਰਮੁੱਖ ਰੋਗ ਹੁੰਦਾ ਪਸ਼ੂਆਂ ਹੜਿਆਂ ਲੱਗਦਾ, ਖੁਰਪੱਕਾ ਮੂੰਹ ਪੱਕਾ ਰੋਗ ਹੈ, ਹੈ ਨਾ ਜੀ। ਤਾਂ ਦੇਖਾ ਜੀ, ਇਹ ਸਮੇਂ ਜਿਹੜਾ ਸਾ ਬਿਲਕੁਲ ਉਪਯੁਕਤ ਹੈ ਇਸ ਰੋਗ ਅਤੇ ਬਚਾਵ ਤਾਂ ਹੀ ਜਿਹੜਾ ਸਾ ਆਪਣੇ ਡੰਗਰਾਂ ਤੋਂ ਹਾਂ ਟੀਕਾਕਰਨ ਕਰਵਾਈ ਸਕਦੇ ਪਹਿਲਾਂ ਹੀ। ਤਾਂ ਨਜ਼ਦੀਕੀ ਜਿਹੜਾ ਡੰਗਰ ਹਸਪਤਾਲ ਹੁੰਦੇ, ਤਿੰਨਾਂ ਜਾਈ ਕੇ ਡਾਕਟਰਾਂ ਲਿਜਾਈ ਕੇ ਤੁਸੀਂ ਇਸ ਵਕਤ ਉਪਚਾਰ ਕਰਵਾਈ ਸਕਦੇ, ਟੀਕਾਕਰਨ ਕਰਵਾਈ ਸਕਦੇ ਆਪਣੇ ਡੰਗਰੇ ਦਾ। ਤਿੰਨਾਂ 'ਤੇ ਸਲਾਹ ਘੱਟ ਤੋਂ ਘੱਟ ਸਲਾਹ ਤਾਂ ਲੈ ਹੀ ਸਕਦੇ ਆ ਨਾ ਜੀ। ਤਾਂ ਇਸ ਵਕਤ ਤਿੰਨਾਂ ਲਿਜਾ ਕਹਿੰਦੇ, ਤਿੰਨੇ ਪੁੱਛਿਆ ਕਿ ਅਗਰ ਦੇਦੀ ਫਲਾਣੀ ਬਿਮਾਰੀ ਲੱਗਦੀ ਹੁੰਦੀ ਬਰਸਾਤ ਦੇ ਮੌਸਮ ਵਿੱਚ, ਹੈ ਨਾ ਜੀ, ਤਾਂ ਤਿਹਾਂ ਦਾ ਟੀਕਾਕਰਨ ਵਾਸਤੇ ਹਾਂ ਜੋ ਕਿਆ ਕਿਆ ਕਰਨਾ ਚਾਹੀਦਾ। ਕਹਿੰਦਾ ਦੇਖਾ ਜੀ, ਅਗਰ ਤੁਸੀਂ ਆਪਣੇ ਡੰਗਰੇ ਜੋ ਹਸਪਤਾਲਾਂ ਤੱਕ ਨਾ ਪਹੁੰਚਾਈ ਸਕਦੇ, ਡੰਗਰ ਹਸਪਤਾਲਾਂ ਦੇ ਕਰ, ਤਾਂ ਡਾਕਟਰ ਜਿਹੜਾ ਸਹਿ ਤੁਹਾਡੇ ਘਰ ਦੁਆਰ ਤੱਕ ਵੀ ਜਿਹੜਾ ਸਹਿ ਆਈ ਜਾਂਦੇ, ਕਹਿੰਦਾ ਤੁਹਾਡੇ ਡੰਗਰਾਂ ਜੋ ਘਰਾਂ ਹੀ ਟੀਕਾਕਰਨ ਜਿਹੜਾ ਸਹਿ ਇਹਨਾਂ ਦਾ ਹੋ ਜਾਂਦਾ, ਹੈ ਨਾ ਜੀ। ਤਾਂ ਆਹਾਂ ਇਹੀ ਗਲਾਉਣਾ ਚਾਹਾਂਗੇ ਕਿ ਇਸ ਗਰਮੀਆਂ ਦੇ ਮੌਸਮ ਵਿੱਚ ਸਹਿ ਕੋਸ਼ਿਸ਼ ਤੁਸੀਂ ਇਹੀ ਕਰਨੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜੀ ਆਪਣਾ ਧਿਆਨ ਰੱਖਦੇ, ਤੀਆਂ ਡੰਗਰ ਬਛੂਏ ਦਾ ਵੀ ਜਿਹੜਾ ਸਹਿ ਤੁਸੀਂ ਧਿਆਨ ਰੱਖਣਾ ਕਹਿੰਦਾ। ਇਸ ਤੋਂ ਬਾਅਦ ਆਹਾਂ ਚੱਲਣਾ ਅਗਲੀ ਜਾਣਕਾਰੀ ਦੀ ਤਰਫ, ਚੁਨੀਤਾਈ ਕਹਿੰਦਾ ਦੇਖਣਾ ਕਿ ਉੱਨਤ ਕਿਸਾਨ ਕੁਸਲ ਹੋਰਾਂ ਸਾਂਝੋ ਕਿਆ ਜਾਣਕਾਰੀ ਦੇ ਦੇ, ਉਹ ਸਾਰੇ ਮਿਲ ਕੇ ਸੁਣਦੇ ਸਾ ਜਾਣਕਾਰੀ ਜੋ।
2: ਕਿਸਾਨ ਸਾਥੀਓ, ਕਾਰਜਕ੍ਰਮ ਕਿਸਾਨ ਬਾਣੀ 'ਚ ਆਹਾਂ ਦਾ ਪ੍ਰਯਾਸ ਰਹਿੰਦਾ ਕਿ ਹਰ ਦਿਨ ਇੱਕ ਨਿੱਤ ਨਵੀਂ ਜਾਣਕਾਰੀ ਆਹਾਂ ਤੁਹਾਂ ਤੱਕ ਪਹੁੰਚਾਈਏ, ਚਾਹੇ ਉਹ ਆਹਾਂ ਦੇ ਕ੍ਰਿਸ਼ੀ ਵਿਗਿਆਨਿਕਾਂ ਦੁਆਰਾ ਦਿੱਤੀ ਗਈ ਜਾਣਕਾਰੀ ਹੋਵੇ ਜਾਂ ਫਿਰ ਆਹਾਂ ਦੇ ਉੱਨਤ ਕਿਸਾਨ ਬਾਗਵਾਨ ਸਾਥੀਆਂ ਕੰਨੇ ਕੀਤੀ ਗਈ ਗੱਲਬਾਤ ਹੋਵੇ। ਉਸੀ ਕੜੀ ਵਿੱਚ ਅੱਜ ਇੱਕ ਉੱਨਤ ਕਿਸਾਨ ਮੇਰੇ ਸੋਗੀ ਜੁੜਾ ਕਰਦੇ ਨੇ ਇਹਨਾਂ ਕੰਨੇ ਗੱਲਬਾਤ। ਰਾਮ ਰਾਮ ਜੀ।
3: ਰਾਮ ਰਾਮ
2: ਜੀ। ਆਪਣਾ ਨਾਂ ਦੱਸਾ।
3: ਮੇਰਾ ਨਾਮ ਕੁਸ਼ਲ ਸਿੰਘ ਜੀ।
2: ਕੁਸ਼ਲ ਜੀ, ਘਰ ਕੁਦੋਂ ਪਾਉਂਦੇ ਤੁਹਾਂ ਦੇ?
3: ਘਰ ਬਛੁਆਈ ਪਾਉਂਦੇ ਜੀ।
2: ਅੱਛਾ, ਇਹ ਕੁਤੂ ਹੋਈ ਜਗ੍ਹਾ ਏ?
3: ਇਹ ਥੁਰਲਾ ਕੰਨੇ ਹੋਈ ਸਰ, ਬਛੁਆਈ ਪੰਚਾਇਤ।
2: ਅੱਛਾ, ਬਛੁਆਈ ਪੰਚਾਇਤ ਹੈ ਕੰਨੇ, ਥੁਰਲ ਜਿਹੜਾ ਸਰ ਮੇਨ ਗ੍ਰਾਮ ਪਾਉਂਦਾ?
3: ਥੁਰਲਾ ਦੇ 5 ਕਿਲੋਮੀਟਰ ਦੂਰ ਹੈ ਨਾ।
2: ਅੱਛਾ, ਕੰਨੇ ਬਲੋਕ ਕੰਨੇ ਤਹਿਸੀਲ?
3: 16 ਬੇਡੂ ਮਹਾਦੇਵ ਕੰਨੇ ਤਹਿਸੀਲ ਥੁਰਲ।
2: ਤੇ ਖੇਤੀਬਾੜੀ ਕਰਦੇ ਤੁਹਾਂ ਨਾ?
3: ਹਾਂਜੀ ਹਾਂਜੀ।
2: ਕਿਤਨੀ ਕੀ ਜ਼ਮੀਨ ਹੈ ਤੁਹਾਂ ਵਾਲ ਜਿਸ ਤੁਹਾਂ ਖੇਤੀ ਕਰਦੇ ਨੇ?
3: ਇਸ ਵਕਤ ਕੋਈ 15-20 ਕਰਨਾਲ।
2: ਖੇਤੀ ਕਰਦੇ ਕਿਆ ਕਿਆ ਲਗਾਉਂਦੇ ਤੁਸੀਂ?
3: ਜਿੰਨਾ ਛੱਲੀ ਲਾਂਦੇ, ਅੱਜ ਕੱਲ ਛੱਲੀ ਲਾਈਤੀ ਹੋ,
2: ਹਾਂਜੀ,
3: ਕਣਕ ਲਾਂਦੇ,
2: ਹਾਂਜੀ,
3: ਫਿਰ ਸਬਜ਼ੀਆਂ ਲਾਂਦੇ ਦੀ
2: ਜਿਹੜੀ ਪਿਛਲੀ, ਹਾਂਜੀ, ਜਿਹੜੀ ਪਿਛਲੀ ਜਿਹੜੀ ਫਸਲ ਸੀ ਆਹਾਂ ਦੀ ਕਦੇ ਰਹੀ ਸੀ
3: ਠੀਕ ਰਹੀ ਸਰ, ਖਰੀ ਹੀ ਕਣਕ,
2: ਪ੍ਰਾਕਿਰਤਿਕ ਵਿਧੀ ਕਰਨਾ ਕਰਦੇ ਖੇਤੀ,
3: ਹਾਂਜੀ ਹਾਂਜੀ ਪ੍ਰਾਕਿਰਤਿਕ ਵਿਧੀ ਕਰਨੇ
2: ਤਾਂ ਜੀ ਆ। ਹੁਣ ਤੁਸੀਂ ਦੱਸਿਆ ਕਿ ਤੁਸੀਂ ਛੱਲੀਆਂ ਲਗਾਈ ਤੀਆਂ, ਸੋਕੀ ਸਬਜ਼ੀਆਂ ਲਗਾਈ ਤੀਆਂ, ਔਰ ਧਾਨਾ ਵਗੈਰਾ ਦੀ ਤਿਆਰੀ ਹੈ ਪੂਰੀ?
3: ਧਾਨਾ ਨਹੀਂ, ਧਾਨਾ ਜਵਾੜ ਬੜੀ ਹੁੰਦੀ।